ਕਹਿੰਦੇ ਨੇ ਇਹ ਸਿਮਰਨ ਹੀ ਕੰਮ ਆਉਣਾ। ਇਹ ਜਦੋਂ ਹੁਣ ਤੁਸੀਂ ਸਿਮਰਨ ਕਰ ਰਹੇ ਹੋ ਨਾ ਸਾਰੇ ਇਕੱਠੇ ਹੋ ਕੇ, ਜੋ ਤੁਹਾਡੇ 'ਤੇ ਔਖੀ ਘੜੀ ਆਉਣੀ ਹੈ, ਕੋਈ ਮੁਸੀਬਤ ਆਉਣੀ ਹੈ, ਕੋਈ ਦੁੱਖ ਮਾੜੇ ਸਮਾਂ ਆਉਣਾ, ਮਾੜਾ ਦਿਨ ਆਉਣੇ ਨੇ, ਇਹ ਸਿਮਰਨ ਕੰਮ ਆਉਣਾ। ਉਦੋਂ ਤੁਹਾਨੂੰ ਇੰਨੀ ਜਾਨ ਬਚਾਉਣੀ ਹੈ ਸਿਮਰਨ ਨੇ। ਸੱਤ

0: ਸਾੜਾ ਜਿਹਾ ਲੱਗਿਆ ਲੱਗਦਾ ਕਿਸ ਦਾ
1: ਓਏ ਗੈਰੀ ਉਹ ਆਪਣਾ ਦੋਸਤ ਆ ਯਾਰ
0: ਸੱਚੀ
1: ਚੱਲ ਉਹਨੂੰ ਮਿਲਣ ਚੱਲੀਏ
0: ਆਪਾਂ ਚੱਲ ਚੱਲੀਏ
1: ਅਖੜਾ ਸ਼ੁਰੂ ਹੋਣ ਵਾਲਾ ਬਾਈ
0: ਆ ਗਿਆ ਗੈਰੀ ਬਾਈ ਆ ਗਿਆ ਗੈਰੀ ਬਾਈ ਆ ਗਿਆ ਉਹ ਗੈਰੀ ਸੰਧੂ ਵੀ ਆ ਗਿਆ ਤੁਸੀਂ ਕਿੱਥੇ ਰਹਿ ਗਏ ਸੀ
1: ਓ ਯਾਰ ਮਸਾਂ ਅੰਦਰ ਆਇਆ ਟਿਕਟ ਚੈੱਕ ਕਰਕੇ ਭੇਜ ਦੇ ਆ
0: ਉਹ ਚੁੱਪ ਕਰੋ ਬਸ ਹੁਣ ਦੇਖਣ ਦੋ ਯਾਰ